0: ਲੱਖਣ ਲੱਖਾਂ ਵਟਾਵਾਂ ਮੇਰੇ ਲੱਖਣ ਤੇਰੇ ਨੂੰ ਮੇਰੋ
1: ਹਵਸ ਪਹਾਈ ਵਿਨਾਡੀ 37
2: ਅਮ੍ਰਿਤਾ ਵਲਟ ਮਿੱਚਰ ਸਟੈਂਡਰਡਸ ਤੀਨੇ
3: ਲੰਕਾ ਵਗੇਮ ਬ੍ਰਿਟਾਨੀਆ ਆਸਟ੍ਰੇਲੀਆ ਵਾ ਸਵਿਟਜ਼ਰਲੈਂਡ ਤੇ ਵਗੇ ਯੂਰੋਪਾ ਰਟਵਲ 10 ਕਟਾ ਤਿਆਵਨ ਨਿਸਾਈ ਏ ਸਟੈਂਡਰਡਸ ਤੀਨੇ
4: ਕਿਸੇ ਵਕਟ ਕਿਸੇ ਵੀ ਕੁਟ ਹਾਨੀਅਤ ਨਹੀਂ ਆਈਐਸਓ ਇਤਲੁ ਜਾਤੀ ਅੰਤਰ ਪ੍ਰਮਿਤੀਨ ਤੁਣਕ ਕਹਤੇ ਅਮ੍ਰਿਤਾ
5: වසක් පුරා ජාතියක් විශ්වාසයේ තිබූ ලොතරැයි නොවේ කිරුළ මහජන සම්පත දැන් සතියේ දින 7 මහජන සම්පත රටටම සම්පත